0: Olive Recharge, Radio Olive 106.3 FM par Jio Bindas. Olive Recharge.
1: Time check. Brought to you by Danat Al Pahar, the ultimate Qatari adventure. Souq Waqif Al Khor.
2: तो जी आपको वक्त बताने का वक्त हो चला है. इस वक्त स्टूडियो क्लॉक में हो रहे हैं 11:10. That is 11:10. Stay tuned, Jio Bindas.
1: Fresh fish on the grill, slow cooked mandi, perfectly spiced prawns, and that special chutney. No noise, no drama. Just seafood done right. BBQ fish, crabs, prawns, crafted with patience. Served with pride. Danat Al Pahar, the ultimate Qatari adventure. Souq Waqif Al Khor.
3: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਭਜਨ ਮਾਨ ਔਰ ਤੁਸੀਂ ਸੁਣ ਰਹੇ ਹੋ ਕਤਰ ਦਾ ਨੰਬਰ 1 ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਓਵਰ 106.3 FM ਜੀਓ ਬਿੰਦਾਸ।

ਹਾਂਜੀ ਇੱਥੇ ਤਾਂ ਗਲਤੀ ਕਰਦੇ ਹੋ, ਇੱਕ ਤੇਰਾ ਪਿਆਰ ਮਿਲਿਆ ਬਾਕੀ ਦੁਨੀਆਂ ਤੋਂ ਕੀ ਲੈਣਾ, ਜਦੋਂ ਦਾ ਪਿਆਰ ਨਹੀਂ ਰਿਹਾ ਤੇ ਫਿਰ ਦੁਨੀਆਂ ਵੀ ਨਹੀਂ ਰਹਿੰਦੀ ਨਾਲ, ਨਾਲ ਸਾਰੇ ਹੋਣੇ ਚਾਹੀਦੇ ਨੇ, ਕਿਸੇ ਨੂੰ ਛੱਡਣਾ ਨਹੀਂ ਚਾਹੀਦਾ ਲਾਈਫ ਦੇ ਵਿੱਚ।

0: ਵੱਡੀਆਂ ਵੱਡੀਆਂ ਗੱਲਾਂ ਲਹੂ ਜਿਗਰ ਕਾ ਦੂੰਗਾ
1: ਮੇਰੇ
0: ਤੇ ਪਿਆਰ ਕਰੋ ਯਾਰ, ਪਿਆਰ ਦੋ, ਤੁਸੀਂ ਲਵ ਯੂ 100 ਕਿਲੋ ਆਪ ਸਭ ਕੇ ਲਿਏ ਹੈ ਨਾ। ਆਪ ਲੋਗੋਂ ਕਾ ਪਿਆਰ ਜੋ ਹੈ ਵੋ ਸੋਸ਼ਲ ਮੀਡੀਆ ਕੇ ਥਰੂ ਹਮਾਰੇ ਯੂ ਨੋ ਸ਼ੋਅ ਕੇ ਟਾਈਮ ਪੇ ਆਪ ਵਟਸਐਪ ਕਰਤੇ ਹੋ, ਕਾਲਸ ਕਰਤੇ ਹੋ, ਇਸਕੇ ਥਰੂ ਸਮਝ ਲਗਤਾ ਹੈ। ਲੇਕਿਨ ਜੋ ਲੋਗ ਰੇਡੀਓ ਸੁਣਤੇ, ਅਗਰ ਆਪਣੇ ਹਮਕੋ ਸੋਸ਼ਲ ਮੀਡੀਆ ਪੇ ਫਾਲੋ ਨਹੀਂ ਕੀਆ ਹੈ, ਯੂਟਿਊਬ ਕਾ ਹਮਾਰਾ ਚੈਨਲ ਸਬਸਕ੍ਰਾਈਬ ਨਹੀਂ ਕੀਆ ਹੈ, ਤੋ ਯੇ ਚੀਜ਼ ਵੀ ਕਰਨੀ ਜ਼ਰੂਰੀ ਹੈ, ਕਿਉਂਕਿ ਪਿਆਰ ਜੋ ਹੈ ਨਾ ਵੋ ਹਰ ਤਰਫ ਸੇ ਹੈ, ਠੀਕ ਹੈ। ਤੋ ਸੋਸ਼ਲ ਮੀਡੀਆ ਪੇ ਵੀ ਪਿਆਰ ਬਰਸਾਈਏ। ਹਮ ਵੀਡੀਓਜ਼ ਜੋ ਹੈ ਵੋ ਅਪਲੋਡ ਕਰਤੇ ਆਪਕੇ ਲਈ, ਇਨਫਾਰਮੇਸ਼ਨ ਹੈ ਕਾ ਤਰਫ ਸੇ ਰਿਲੇਟਿਡ, ਐਂਡ ਬਹੁਤ ਹੀ ਫਨੀ ਵੀਡੀਓਜ਼ ਵੀ ਆਪ ਲੋਗੋ ਕੇ ਲੀਏ ਹਮ ਬਣਾਤੇ। ਤੋ ਹਮ ਟਰਾਈ ਕਰਦੇ ਹੈ ਹਮਾਰੇ ਸੋਸ਼ਲ ਮੀਡੀਆ ਕੋ ਆਪ ਲੋਗੋ ਕੇ ਲੀਏ ਕਿ ਹਮ ਥੋੜਾ ਸਾ ਐਸਾ ਲਾਈਵਲੀ ਰੱਖੇ, ਹੈ ਨਾ। ਸੋ ਅਗਰ ਆਪਕੋ ਪੋਡਕਾਸਟ ਵਗੈਰਾ ਸੁਣਨੇ ਕਾ ਸ਼ੌਕ ਹੈ, ਇੰਟਰਵਿਊਜ਼ ਦੇਖਣੇ ਕਾ ਸ਼ੌਕ ਹੈ, ਹਮਾਰਾ ਯੂਟਿਊਬ ਕਾ ਚੈਨਲ ਹੈ, ਆਪ ਹਮਾਰੀ ਵੈਬਸਾਈਟ ਪੇ ਜਾ ਕੇ olive.qa ਪੇ ਵੀ ਜਾ ਕੇ ਦੇਖ ਸਕਤੇ, ਵਹਾਂ ਪੇ ਵੀ ਹਮ ਪੋਡਕਾਸਟ ਜੋ ਹੈ ਵੋ ਅਪਲੋਡ ਕਰਤੇ ਰਹਤੇ ਹੈ। ਸੋ ਐਪਲੀਕੇਸ਼ਨ ਅਗਰ ਆਪ ਰੇਡੀਓ ਓਲਿਵ ਕੀ ਡਾਊਨਲੋਡ ਕਰਤੇ ਹੈ, ਤੋ ਆਪ ਕਭੀ ਵੀ ਜਬ ਆਪਕਾ ਮਨ ਕਰੇ 24/7 ਰੇਡੀਓ ਔਨ ਹੈ, ਆਪ ਜਬ ਗਾੜੀ ਮੇ ਨਹੀਂ ਹੈ ਯਾ ਫਿਰ ਆਪਕੇ ਪਾਸ ਰੇਡੀਓ ਸੈੱਟ ਨਹੀਂ ਹੈ, ਤੋ ਆਪ ਐਪਲੀਕੇਸ਼ਨ ਕੇ ਥਰੂ ਜੋ ਹੈ ਵੋ ਸੁਣ ਸਕਤੇ ਹੈ। ਵੈਸੇ ਸੁਣੇਗੇ ਆਪ ਥੋੜੀ ਦੇਰ ਮੇ ਕਾਫੀ ਕੇ ਇਫੈਕਟ, ਕਿਉਂਕਿ ਇੰਟਰਨੈਸ਼ਨਲ ਕਾਫੀ ਡੇ ਹੈ ਅੱਜ।
2: ਕਾਫੀ ਸ਼ੌਪ ਤੇ ਬੈਠੀ ਸੀ ਓ ਆਪਣੀ ਸਹੇਲੀ ਨਾਲ, ਬਦਲਾ ਤੋਂ ਵੀ ਸੋਹਣੇ ਉਸ ਦੇ ਕੰਗਰਾਲੇ ਵਾਲ।
0: ਸੁਣਦੇ ਰਹੋ ਰੇਡੀਓ ਓਲਿਵ ਗੋਰ ਕੇ ਦਰੋ ਜੀਓ ਬਿੰਦਾਸ।
3: ਰੇਡੀਓ ਓਲਿਵ ਪਰ ਆਨੇ ਵਾਲਾ ਗਾਣਾ ਕੂਲ ਸੰਗ ਆਫ ਦੀ

ਪਤਾ ਨਹੀਂ ਕੀ ਹਾਲ ਚਾਲ, ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ ਔਰ ਜ਼ਬਰਦਸਤ ਈਵਨਿੰਗਸ ਯਹੀਂ ਪੇ ਖਤਮ ਹੋਤਾ ਹੈ, ਲੇਕਿਨ ਸੈਟਰਡੇ ਸ਼ਾਮ ਕੋ 5 ਵਜੇ ਫਿਰ ਸੇ ਹੋਤੀ ਹੈ ਆਪਸੇ ਮੁਲਾਕਾਤ। ਅਭੀ ਕੇ ਲੀਏ ਆਪਣੇ ਵੀਕਐਂਡ ਕੋ ਇੰਜੋਏ ਕਰੀਏ, ਫਨ ਕਰੀਏ, ਓਵਰ ਥਿੰਕਿੰਗ ਮਤ ਕਰੀਏ, ਕਿਸੀ ਕੇ ਬਾਰੇ ਮੇਂ ਫਾਲਤੂ ਮਤ ਸੋਚੀਏਗਾ। ਖਾਂਦੇ ਪੀਂਦੇ ਰਹੋ, ਐਸ਼ ਕਰਦੇ ਰਹੋ, ਚਿਹਰੇ ਤੇ ਵੱਡੇ ਵਾਲੀ ਸਮਾਈਲ ਲੱਗੋ, ਕਿਸੀ ਕਾ ਦਿਲ ਮਤ ਦਿਖਾਣਾ। ਬੀ ਨਾਈਸ ਟੂ ਐਵਰੀਵਨ ਯਾਰ, ਗੁੱਡ ਨਾਈਟ, ਜਸਟ ਟੇਕ ਕੇਅਰ ਆਫ ਯੋਰਸੈਲਫ ਐਂਡ ਲਵ ਯੂ ਸਾਕਿਲੋ।